0: ਰਸਾਇਣਿਕ ਉਰਵਰਕਾਂ ਦੇ ਲਗਾਤਾਰ ਉਪਯੋਗ ਮਿੱਟੀ ਦੀ ਗੁਣਵੱਤਾ ਪ੍ਰਭਾਵਿਤ ਹੋਈ ਦੀ ਹੈ ਔਰ ਜੰਡੇ ਵਿਪਰੀਤ ਆਪ ਦੇਖਾ ਕਿ ਪ੍ਰਾਕਿਤਿਕ ਖੇਤੀ ਜੋ ਹੈ ਮਿੱਟੀ ਮੇਂ ਜੈਵਿਕ ਪਦਾਰਥ ਔਰ ਸੂਕਸ਼ਮ ਜੀਵਾਂ ਦੀ ਸੰਖਿਆ ਬੜਾਈ ਵੰਡੀ ਉਤਪਾਦਕਤਾ ਨੇ ਬਣਾਈ ਰੱਖੇ ਹੈ ਅਣੀ ਉਹ ਆਪਣੀ ਜੋ ਭੂਮੀ ਹੈ ਲੰਬਾ ਸਮੇਂ ਤੱਕ ਉਪਜਾਊ ਬਣੀ ਰਹੇ ਔਰ ਫਸਲਾਂ ਦੀ ਗੁਣਵੱਤਾ ਮੇਂ ਵੀ ਸੁਧਾਰ ਆਵੇ ਸਾ।
1: ਬਿਲਕੁਲ, ਔਰ ਦੇਖੋ ਪ੍ਰਾਕਿਤਿਕ ਖੇਤੀ ਮੇਂ ਉਤਪਾਦਨ ਜੋ ਵੇਵੇ ਬਣੀ ਮੇਂ ਲਾਗਤ ਨਰੀ ਕਮ ਆਵੇ, ਰਾਸਾਇਣਿਕ ਖਾਦ ਕੀਟਨਾਸ਼ਕ ਔਰ ਜਿਤਨਾ ਵੀ ਮਹਿੰਗਾ ਕ੍ਰਿਸ਼ੀ ਉਪਕਰਣ ਹੈ ਵਣਾਂ ਪੇ ਵੇਵਾ ਵੱਲੋਂ ਖਰਚੋ ਵੀ ਕਮ ਵੇਵੇ। ਕਿਸਾਨ ਭਾਈ ਆਪਣੇ ਖੇਤ ਮੇਂ ਜਾਂ ਗਾਂਵ ਮੇਂ ਦੇਖੋ ਉਪਲਬਧ ਜਿਤਨਾ ਵੀ ਸੰਸਾਧਨ ਹੈ ਗੋਬਰ ਗਊਮੂਤਰ ਜੈਵਿਕ ਅਵਸ਼ੇਸ਼ਾਂ ਦਾ ਉਪਯੋਗ ਕਰਨੇ ਖਾਦ ਔਰ ਕੀਟਨਾਸ਼ਕ ਤਿਆਰ ਕਰ ਸਕੇ ਅਣੀ ਉਹ ਖੇਤੀ ਮਹੀਨੇ ਵੱਤੋਂ ਵੱਤੋਂ ਤੋਂ ਲਾਭ ਵੇਵੇ ਔਰ ਕਿਸਾਨ ਭਾਈਆਂ ਦੀ ਆਏ ਵੀ ਬੜੇ ਹੈ।
0: ਸਹੀ ਬਾਤ ਹੈ। ਔਰ ਅਨੀਤਾ ਭਾਈ ਸਰ ਜਟੇ ਬਾਤ ਕਰਾਂ ਕਿ ਆਹ ਖੇਤੀ ਜੋ ਹੈ ਪਰਿਆਵਰਨ ਸੰਰਕਸ਼ਣ ਮੇਂ ਵੀ ਮਹੱਤਵਪੂਰਨ ਭੂਮਿਕਾ ਨਿਭਾਈਦੀ ਹੈ। ਰਸਾਇਣਿਕ ਉਰਵਰਕਾਂ ਔਰ ਕੀਟਨਾਸ਼ਕਾਂ ਦੇ ਅਤਿਅਧਿਕ ਉਪਯੋਗ ਮਿੱਟੀ ਜਲ ਔਰ ਵਾਯੂ ਪ੍ਰਦੂਸ਼ਿਤ ਹੋਈਦੀ ਹੈ ਔਰ ਪ੍ਰਾਕਿਤਿਕ ਖੇਤੀ ਅਣਾ ਪ੍ਰਦੂਸ਼ਣਾਂ ਨੇ ਕੰਮ ਕਰ ਰਹੀ ਹੈ ਔਰ ਪਰਿਆਵਰਨ ਦਾ ਸੰਤੁਲਨ ਬਣਾਏ ਰੱਖਵਾ ਮੇਂ ਵੀ ਸਹਾਇਤਾ ਕਰ ਰਹੀ ਹੈ ਸਾ।
1: ਬਿਲਕੁਲ ਅਣੀ ਜੈਵ ਵਿਵਿਧਤਾ ਰੋ ਵੀ ਸੰਰਕਸ਼ਣ ਵੇਵੇ ਲੜਲਾਰੇ ਜੀਵੀ ਪਕਸ਼ੀ ਹੈ ਮਧੂਮੱਖਿਆ ਹੈ ਦੂਸਰਾ ਲਾਭਕਾਰੀ ਜੀਵ ਹੈ ਵਣਾਂ ਦੀ ਸੰਖਿਆ ਮੇਂ ਬੜਵਾਰ ਵੇਵੇ। ਪ੍ਰਾਕਿਤਿਕ ਖੇਤੀ ਨੂੰ ਦੇਖੋ ਪ੍ਰਾਪਤ ਜਿਤਨਾ ਵੀ ਪਦਾਰਥ ਹੈ ਵਣਾਂ ਨੇ ਜ਼ਿਆਦਾ ਸੁਰਕਸ਼ਿਤ ਵੀ ਜ਼ਿਆਦਾ ਜ਼ਿਆਦਾ ਤੋਂ ਸੁਰਕਸ਼ਿਤ ਔਰ ਸਵਾਸਥਵਰਧਕ ਵੀ ਵੇਵੇ ਔਰ ਰਸਾਇਣਿਕ ਅਵਸ਼ੇਸ਼ਾਂ ਜੀ ਮੁਕਤ ਫਲ ਸਾਗ ਭਾਜਾਂ ਅਨਾਜ ਜੋ ਹੈ ਮਨਕਾਰੇ ਸਵਾਸਥ ਵਾਸਤੇ ਵੀ ਲਾਭਕਾਰੀ ਵੇਵੇ ਹੈ।
0: ਸਹੀ ਬਾਤ ਹੈ। ਦੇਖੋ ਸਰ ਅਸਾਂ ਫਲ ਔਰ ਸਬਜ਼ੀਆਂ ਦੇ ਸੇਵਨ ਉਹ ਅਨਾਜ ਦੇ ਸੇਵਨ ਉਹ ਆਪ ਹੀ ਕਹਿ ਸਕਾਂ ਕਿ ਅਲੱਗ ਅਲੱਗ ਪ੍ਰਕਾਰ ਦੀ ਜੋ ਬਿਮਾਰੀਆਂ ਹੈ ਮਣਾਂ ਨੂੰ ਖਤਰੋ ਕਮ ਵੇਈ ਰਿਹਾ ਹੈ ਔਰ ਲੋਕਾਂ ਨੇ ਵੀ ਪੌਸ਼ਟਿਕ ਭੋਜਨ ਪ੍ਰਾਪਤ ਵੇਈ ਰਿਹਾ ਹੈ। ਤੋ ਦੇਖੋ ਸਰ ਅਣੀ ਵਿਸ਼ੇ ਪੇ ਜਾਣਕਾਰੀ ਤੋਂ ਔਰ ਵੀ ਕਰਾਵਾਂਗਾ ਔਰ ਅਨੀਤਾ ਭਾਈ ਸਾਹਿਬ ਕਹੋ ਤਾਂ ਆਪਣੇ ਕਾਰਜਕ੍ਰਮ ਦੇ ਮਾਧਿਅਮ ਇੱਕ ਮਨਭਾਵਨ ਰਾਜਸਥਾਨੀ ਲੋਕ ਗੀਤ ਆਪਣੇ ਕਿਸਾਨ ਭਾਈ ਨੇ ਸੁਣਾਵਾਂ ਨਹੀਂ ਸਾ।
1: ਹਾਂ ਸਾ।